ਦੁਰਮਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ

ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ, ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾ।

ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ ਬਲਕਿ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਇਹ ਸਿੱਕਾ ਚਲਾਇਆ।

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਤੇ ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ। ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ ਸਤਿਕਾਰ ਮਾਨ ਇੱਜ਼ਤ ਮਿਲਦੀ ਏ, ਔਰ ਇਹ ਸਿੱਕਾ ਗੁਰੂ ਦੀ ਕਿਰਪਾ ਦੁਆਰਾ ਸਿੱਖ ਰਾਜ ਦਾ ਪਹਿਲਾ

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿਚ ਬੈਠਾ ਯੋਗ ਸਾਧਨਾ ਕਰਦਾ ਹੈ ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਇਹਨਾਂ ਛੋਟੇ ਛੋਟੇ ਬੱਚਿਆਂ ਦੀ ਮੌਤ ਹਿਰਨੀ ਦੇ ਨਾਲ ਲਛਮਣ ਦੇਵ ਨੇ ਦੇਖੀ ਉਹਦੇ ਮਨ ਤੇ ਅਜਿਹਾ ਅਸਰ

ਮਾਧੋ ਦਾਸ ਦੇ ਆਸ਼ਰਮ ਪਹੁੰਚੇ ਤੇ ਮਾਧੋ ਦਾਸ ਉਸ ਵੇਲੇ ਆਪਣੇ ਡੇਰੇ ਵਿੱਚ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਧੋ ਦਾਸ ਦੇ ਡੇਰੇ ਪਹੁੰਚੇ ਅਤੇ ਜਾ ਕੇ ਮਾਧੋ ਦਾਸ ਦੇ ਪਲੰਗ ਤੇ ਬਿਰਾਜਮਾਨ ਹੋ ਗਏ। ਮਾਧੋ ਦਾਸ ਦੇ ਚੇਲਿਆਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿ ਇਹ ਸਾਡੇ ਸਵਾਮੀ ਦਾ ਪਲੰਗ ਹੈ, ਆਪ ਜੀ ਇੱਥੇ ਨਾ ਬੈਠੋ। ਪਰ ਗੁਰੂ ਸਾਹਿਬਾਂ ਨੇ ਕਿਹਾ ਅਸਾਂ ਜਿੱਥੇ ਬਹਿਣਾ ਸੀ ਬਹਿ ਗਏ ਹਾਂ, ਕਿਉਂਕਿ ਗੁਰੂ ਦੇ ਕੌਤਕ ਗੁਰੂ ਜਾਣਦੇ। ਉਧਰ ਚੇਲੇ ਜੰਗਲ ਵਿੱਚ ਭੱਜੇ ਗਏ। ਮਾਧੋ ਦਾਸ ਬੈਰਾਗੀ ਨੂੰ ਜਾ ਕੇ ਕਹਿਣ ਲੱਗੇ ਤੁਹਾਡੇ ਪਲੰਗ ਤੇ ਇੱਕ ਬੜਾ ਤੇਜਵਾਨ ਪੁਰਸ਼ ਆ ਕੇ ਬੈਠ ਗਿਆ, ਲਾਓ ਲਸ਼ਕਰ ਵੀ ਨਾਲ ਹੈ। ਉਹਦੇ ਚਿਹਰੇ ਅੱਗੇ ਕਿਸੇ ਦੀਆਂ ਅੱਖਾਂ ਨਹੀਂ ਹੁੰਦੀਆਂ। ਤਾਂ ਮਾਧੋ ਦਾਸ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਦਿਖਾਵੇਂ ਪਲੰਗ ਪਰ ਬੈਠਣੇ ਕਾ ਸਵਾਦ, ਕਿ ਜਿਹੜਾ ਮੇਰੇ ਪਲੰਗ ਤੇ ਬੈਠਾ ਹੈ ਮੈਂ ਉਹਨੂੰ ਪਲੰਗ ਤੋਂ ਥੱਲੇ ਡੇਗ ਦਿਆਂਗਾ ਔਰ ਆਪਣੀ ਯੋਗ ਸ਼ਕਤੀ ਦੇ ਨਾਲ ਜੰਗਲ ਵਿੱਚ ਬੈਠੇ ਹਾਂ ਪਲੰਗ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਧੋ ਦਾਸ ਬੈਰਾਗੀ ਪਲੰਗ ਨੂੰ ਉਲਟਾ ਨਾ ਸਕਿਆ। ਜਦ ਮਾਧੋ ਦਾਸ ਬੈਰਾਗੀ ਨੇ ਪੂਰਾ ਜ਼ੋਰ ਲਾਇਆ ਪਲੰਗ ਉਲਟਾਉਣ ਵਾਸਤੇ, ਪਲੰਗ ਨਾ ਉਲਟਾ ਸਕਿਆ ਤਾਂ ਸਮਝ ਗਿਆ ਕਿ ਮੇਰੇ ਪਲੰਗ ਤੇ ਜਿਹੜਾ ਬੈਠਾ ਹੈ ਉਹ ਕੋਈ ਮਾਮੂਲੀ ਇਨਸਾਨ ਨਹੀਂ। ਤੇ ਮਾਧੋ ਦਾਸ ਬੈਰਾਗੀ ਆਪਣੇ ਆਸਣ ਤੋਂ ਉੱਠਿਆ ਔਰ ਇਹ ਦੇਖਣ ਵਾਸਤੇ ਆਸ਼ਰਮ ਵੱਲ ਤੁਰ ਪਿਆ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼

ਆਪਣੇ ਆਸ਼ਰਮ ਵਿੱਚ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਣ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਵੱਧ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬੜੇ ਪਿਆਰ ਨਾਲ ਮਾਧੋ ਦਾਸ ਨੂੰ ਦੇਖਿਆ।

ਬੋਲੀ ਜੀ ਕਹਿਣ ਲੱਗਾ, ਤੁਸੀਂ ਗੁਰੂ ਗੋਬਿੰਦ ਸਿੰਘ? ਗੁਰੂ ਜੀ ਹੱਸ ਪਏ ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ, ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਤੂੰ ਕੌਣ ਹੈ ਤਾਂ ਮਾਧੋ ਦਾਸ ਵੈਰਾਗੀ ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ ਮੈਂ ਤੁਹਾਡਾ ਬੰਦਾ ਗੁਰੂ ਜੀ ਮੈਂ ਤੁਹਾਡਾ ਬੰਦਾ ਮੈਂ ਤੁਹਾਡੀ ਬੜੀ ਉਡੀਕ ਕੀਤੀ ਬੜਾ ਢੂੰਡਿਆ ਬੜਾ ਲੱਭਿਆ ਅੱਜ ਤੁਸੀਂ ਮਿਲੇ ਮੈਨੂੰ ਸ਼ਾਂਤੀ ਨਸੀਬ ਹੋਈ ਮੇਰੀ ਮੰਜ਼ਿਲ ਮੈਨੂੰ ਮਿਲ ਗਈ ਗੁਰੂ ਜੀ ਨੇ ਮਾਧੋ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ

ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ। ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ ਕੇ ਮਰ ਗਏ, ਤਾਂ ਮੈਂ ਵੈਰਾਗੀ ਹੋ ਗਿਆ। ਤਾਂ ਗੁਰੂ ਸਾਹਿਬ ਨੇ ਕਿਹਾ।

ਇਹ ਧਰਤੀ ਸਾਡੀ ਜਨਮ ਭੂਮੀ ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪਏ ਕਰਦੇ ਨੇ। ਮਾਧੋ ਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ ਸੀ।

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ ਪੰਜਾਬ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

शहर नूं ढाटेरी कर दिता। वजीर खान ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੋ ਆਲਮ ਤੇਗੇ ਨਾਨਕ ਸਾਹਿਬ ਅਸੂ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ। ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ

ਦੇਸ਼ ਕੌਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

0: ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਸ਼ਹਿਨਸ਼ਾਹ, ਬਾਜਾਂ ਵਾਲੀ ਸਰਕਾਰ, ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ, ਖਾਲਸਾ ਪੰਥ ਦੀ ਨੀਂਹ। ਤੇ ਮੁੱਖੋਂ ਵਾਕ ਫਰਮਾਇਆ, ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ, ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।
1: ਵੇਦਾਂ ਵਿੱਚ ਕਹਾਣੀਆਂ

ਕਰੇਗਾ ਉਹਦੀ ਰਜਾ ਵਿੱਚ ਜੋ ਕੁਝ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ, ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਘਾਬਰ ਨਾ, ਨਾਨਕਾ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ ਆਖੋ ਸ੍ਰੀ ਵਾਹਿਗੁਰੂ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਪੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ। ਹਜ਼ੂਰ ਕਹਿਣ ਲੱਗੇ ਮਰਦਾਨੇ ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੇ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ ਆਖੋ ਸ੍ਰੀ ਵਾਹ। ਮੇਰੇ ਧੰਨ ਗੁਰੂ ਨਾਨਕ ਫਤਿਹ ਪਾਤਸ਼ਾਹ ਜੀ ਮਰਦਾਨੀਆਂ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੀਆਂ ਤੂੰ ਚੜ੍ਹਦੀਆਂ ਗੱਲਾਂ ਚ ਰਹੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਗੱਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੀਆਂ ਦੇਖ ਲੈ ਤੇਰੀ ਮਰਜ਼ੀ, ਕਿੱਥੇ ਆਇਆ ਸਾਂ ਕਰੋ, ਕਿੱਥੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ ਆਖੋ ਸ੍ਰੀ ਵਾਹਿਗੁਰੂ। ਬਾਬਾ ਤੂੰ ਤਾਂ ਨਿਰੰਕਾਰੀ, ਸੱਚਾ ਸਾਥੀ ਵੇਖ ਕੇ ਤੇਰੇ ਨਾਲ ਤੁਰਿਆ ਸਾਂ।

بات ہے جی. پہلا مسئلہ ہی روٹی کا, نہیں تو روٹی کھوال نہیں تو دے دے جواب, جواب دے دے. آخرکار جواب دے کے مردانہ تر حضور نے کیا مردانے جلال چرو حکم چرو مہاراج بڑا چر حکم منیا ہوں نہیں میرے کو رہا جانا مردانہ تر پیا بھول گیا مردانے نو او بچن ایک ویری اگے بھی حکم موڑیا سی آخو استری والے اگے بھی موڑیا حضور ایک تھان پہ گئے مردانے نے کیرتن کیتا ایتھے بھی یہی مسئلہ حضور کہن لگے مردانے سامنے شہر ہے ایتھے جا کے روٹی کھا لے بابا میرے کو کچھ نہیں حضور کہن لگے چک لے ٹکا آخو استری والے بابا ٹکے نال کی بنے گا مردانے تو لہتا جا لے کے چلا جس لئے شہر پہنچے چنگا رونکیلا شہر سوچیا کیوں دے ٹکا تو پہلا ہی جا کے مردانہ کرانے والی دکان سے اتے کھڑو گیا خیال آیا بھی اج بدام ہی چھکی آخو سری بھائی کئی دن ہو گئے گلا بڑا خشک ہوا انہیں کیا بھائی بدام کی بات دکاندار نے کیا ٹکے شیر کھنڈ یہ بھی ٹکے شیر مرچا یہ بھی ٹکے شیر مردانے نے سوچیا بھی چنگا بندہ ہے پردیسیاں نال مخول کردہ ہے سوچیا بھی بلاس کردہ ہے مردانہ دوجی دکان پہ چلا گیا یہ سی فروٹان کی دکان سونے سونے کیلے ڈی سی آخو سی وائی پیسہ ٹوکرے ساڈے ڈی سی تو کرسیاں تے بیٹھے ہوں اتنے ٹوکریاں پے ہوں تو پیاری ساتھ سنگت کیلے ول ویکیا سیبا ول تکیا ہور بھی کئی طرح کے فروٹ انگورا ول ویکے مردانے نے پوچھا کیوں بھائی بھلے لوگ یہ انگور کی وا دے ہیں اس نے کیا ٹکے شیر سیب یہ بھی ٹکے شیر کیلے انہیں کیا بھی ٹکے شیر مردانے نے کیا اتنے سارے ہی وہ بندے ہیں کسی کے دل چڑھ میں نہیں آنا کہ میں پردیسی ہاں جس چیز کی مینو اچھا یہ مینو دین مردانہ تیجی دکان پہ چلا گیا یہ دکان کس دی سی حلوائی شام دا ٹائم سی گرم گرم جلیبیاں نکل رہی تھا مردانی نے ویکیا پکڑا دی لگی ہوئی سی منہ پانی پر آیا نیڑے پہنچیا سوچیا بھی حلوائی ہے تا پلا لوگ سیدھا سادہ جاپدا ہے یہ نہیں ماحول کرے گا نیڑے جا کے کیوں بھائی یہ جلیبیاں کی پا دینا ہے حلوائی نے کیا ٹکے شیر آخو سری بھائی گلاب جامن یہ بھی ٹکے شیر ہی ہے نا رس گلے یہ بھی کوئی پا ہے مردانے نے کیا بھی اندروں پہ تین کہ اوپروں اوپروں آخو سری بھائی نہیں اندروں کہہ رہی ہیں لے پھر ٹکا کہ دے شیر جلیبیاں جلیبیاں شیر لے کے گرم گرم جس نے کھا دیا بڑا سواد آیا واپس آ گئے آ کے حضور دے چرنا تے متھا ٹیکیا حضور کہنے لگے مردانے بڑا خوش ہیں آخو سری بھائی مہاراج تھی تو انتر جانے ہو نا کدے کدے میرے دل دیا بھی بجھ لیں گے کیوں مردانے مہاراج اے پڑا چنگا آ گیا ہے اے اسٹیشن اچھا ہے اول تا اتنے چھ مہینے رہو نہیں تو تین مہینے کا ضرور رہو کیوں مردانے تے بادشاہ کمال کی گل ہے تسی ایک ٹکا دیتا ہے میں بازار چ گیا جیڑی چیز پوچھا وہی ٹکے سیر اتنے ہر ایک چیز ٹکے سیر ملتی بابا موجن لگی ہوں دو چار ٹکے روز دے دیا کرو تے میرا کام بھی چنگا بن جائے گا اے سدے بادشاہ پھر کیرتن دو بجے سنایا کرا گا اینڈ جڑا بڑا اچھا ہے کیونکہ گرو نانک دے باپو کی گودی پیچھا ہسیا بھی کرو پر گرو نانک دے پیار ہسیا کرو گرو نانک دے پیار ہسنا بھی ماڑا نہیں ہے تے گرو نانک دے پیار چ رونا بھی ماڑا نہیں ہے آخو سری بھائی رونا کیڑا ماڑا ہے دنیاداری کا رونا دنیاداری کا رونا ماڑا ہے جی گرو نانک دے پیار چ کوئی روندا ہے بھائی وہ ایک اتھرو جڑا ہے وہ دھرتی پہ نہیں ڈگتا گرو نانک دے چرنا پہ ڈگتا
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ। ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਨ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬ ਰੰਗ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਾਂ ਕੁਛ ਕਹਿੰਦੇ ਸਨ, ਜਿਸਦਾ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ, ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬੇ ਨੂੰ ਉਹ ਜੀ ਚੱਲੀ, ਜੋ ਬਾਬਿਆਂ ਨੇ ਮੁਖਾਰ ਦਿਨ ਤੂੰ ਉਹਨਾਂ ਨੇ ਵੀ ਕਈ ਵਾਰੀ ਸੁਣੀ ਹੋਵੇ। ਬਾਬਾ ਜੀ ਦੇ ਵਸਾਏ ਹੋਏ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਸੰਗਤ ਕਿਆ ਵੈਰਾਗ ਆਇਆ। ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ, ਆਖੋ ਸ੍ਰੀ ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੀ ਅੱਖਾਂ ਵਿੱਚ ਵੈਸਲੂ ਚੋ ਰਹੇ ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭਿੱਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ, ਤਾਂ ਸ਼ੁਕਰ ਕਰਿਆ ਕਰੋ, ਦਾਤਾ ਤੇਰੀਆਂ ਮਿਹਰਾਂ ਹੋਈਆਂ, ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਖੁਸ਼ ਨਹੀਂ ਜਾਏਗਾ, ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਇਹ ਦਾਤ ਮਿਲੇ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਜੇ ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤੇ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਣ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ। ਹੱਸਦੇ ਹਾਂ ਖਲੰਦੇ ਹਾਂ ਚੰਗਾ ਖਾਓ, ਪਹਿਨਦੇ ਹਾਂ ਖਵੰਦੇ ਹਾਂ, ਵਿੱਚੇ ਹੋਵੇ ਮੁਕਤ, ਪਰ ਪੂਰੀ ਜੁਗਤੀ ਕੋਲ ਹੋਵੇ। ਉਹ ਕਿਹੜੀ ਜੁਗਤੀ ਕੋ ਹੈ? ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ, ਜੋ ਤੁਹਾਨੂੰ ਗੁਰੂ ਨੇ ਵਸਿਆ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹ। ਬਾਬਾ ਤਿੰਨ ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾ ਤਾਰ ਨੇ ਸੱਚੇ ਦਣਕਾਰ ਧੰਨ ਗੁਰੂ ਨਾਨਕ ਨੇ ਕਿਹਾ ਮਰਦਾਨਿਆ, ਇੱਥੇ ਹਰ ਇੱਕ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ, ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ ਖੁਦਰੀ ਵਾਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆ, ਜਿੱਥੇ ਹਰ ਇੱਕ ਚੀਜ਼ ਇੱਕੋ ਭਾਵ ਵਿਕਦੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਜਿੱਥੇ ਲਾਲ ਤੇ ਕੌਡੀ ਭਾਵਿਕਦੀ, ਜਿੱਥੇ ਸੱਤ ਤੇ ਝੂਠ ਦੀ ਪਹਿਚਾਣ, ਜਿੱਥੇ ਗੁਰੇ ਤੇ ਤਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਦੇ ਦਿਨ ਦਾ ਫਰਕ ਨਹੀਂ ਹੈ ਮਰਦਾਨੇ ਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਕੀਤੀ, ਲਾਲ ਦੀ ਪਰਖ ਕੌਣ ਕਰਦੇ? ਪਾਰਖੂ, ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਨਾ,

ਦੁੱਖ ਕਿਵੇਂ ਆ ਜਾਏਗਾ? ਜੇ ਪਹਿਲਾਂ ਦੀਵਾ ਜਗ ਰਿਹਾ ਹੈ ਹਨੇਰਾ ਕਿਵੇਂ ਆ ਜਾਏਗਾ? ਬਾਬਾ ਜੀ ਬਚਨ ਕਰਦੇ ਸਨ, ਜੇ ਦੁੱਖਾਂ ਦਾ ਕੋਈ ਐਸਾ ਚਮਤਕਾਰ ਆ ਵੀ ਗਿਆ ਹੈ ਤਾਂ ਮਾਲਕ ਦੀ ਮਿਹਰ ਦਾ ਸਦਕਾ ਸੋਲੀ ਦੀ ਸੂਲ ਬਣ ਗਿਆ ਸੀ, ਸੋਲੀ ਦੀ ਸੂਲ ਬਣ ਗਿਆ ਸੁਖੀ। ਤਾਂ ਮਰਦਾਨੀ ਨੇ ਦੁੱਖ ਵੇਲੇ ਫਿਰ ਗੁਰੂ ਨਾਨਕ ਦੇਵ ਤੇ ਆਇਆ, ਉਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਛੁਡਾਓ। ਅਗਰ ਮੱਤੀ ਚ ਬੈਠੇ ਸਨ, ਨੇਤਰ ਖੋਲੇ ਪਾ ਲਿਆ, ਜੀ ਸੱਚੇ ਪਾਤਸ਼ਾਹ ਮਰਦਾਨਾ ਯਾਦ ਪਿਆ ਕਰਦਾ, ਸੱਚੇ ਪਾਤਸ਼ਾਹ ਕਿੱਥੇ ਹੈ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਬਾਲਿਆ ਗੱਲ ਚ ਫਾਸੀ ਦਾ ਰਸਤਾ ਪਿਆ ਹੋਇਆ, ਆਖੋ ਸ਼੍ਰੀ ਵਾਹਿਗੁਰੂ। ਭਾਈ ਬਾਲਿਆ ਨੇ ਕਿਹਾ, ਮਹਾਰਾਜ ਮਰਨ ਦਿਓ ਮਰਦਾਨੇ ਨੂੰ, ਆਖੋ ਸ਼੍ਰੀ ਵਾਹਿਗੁਰੂ। ਕਦੇ ਕਹਿੰਦਾ ਰੋਟੀ ਚਾਹੀਦੀ, ਕਦੇ ਕਹਿੰਦਾ ਪਾਣੀ ਚਾਹੀਦਾ, ਐਵੇਂ ਦੁਖੀ ਦਿੰਦਾ ਰਹਿੰਦਾ। ਪਰ ਦਿਆਲੂ ਗੁਰੂ ਜੀ ਮਿੱਠ ਬੋਲਣਾ ਜੀ, ਹਰ ਸੱਜਣ ਸਾਮੀ ਮੋਰਾ ਹਾਂ ਸੰਭਲ ਸੱਚੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋਲਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿਣ ਲੱਗੇ, ਉਹ ਬਾਲਿਆ ਮਰਗਾਣੇ ਨੂੰ ਮਰਦਾਨਾ ਬਣਾਇਆ ਹੈ, ਚੱਲ ਉਹਦੀ ਰੱਖਿਆ ਕਰ। ਹਜ਼ੂਰ ਆਏ ਮਰਦਾਨੇ ਦੀ ਗੱਲ ਉੱਤੇ, ਜਿਸਨੇ ਫਾਸੀ ਦਾ ਰਸਤਾ ਕੱਢਿਆ ਤੇ ਬਾਦਸ਼ਾਹ ਨੇ ਕੀਤੇ ਦਰਸ਼ਨ, ਇਹ ਕੌਣ ਆ ਗਏ ਹਨ? ਦਰਸ਼ਨ ਕਰਦੇ ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹ ਹੋ ਗਿਆ, ਤੁਸੀਂ ਕੌਣ ਹੋ? ਮਰਦਾਨੇ ਨੇ ਕਿਹਾ, ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜੋ ਗੁਰੂ ਨਾਨਕ ਦਾ ਨਾਮ ਲਿਆ, ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ, ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਨ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਆ, ਖੁਸ਼ੀ ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ ਹੈ, ਰਾਜ ਕਰੇ ਕੇ ਪਾਪ ਕਰਦਾ ਹੈ, ਯਾਦ ਰੱਖ ਅਨਕਾਏ ਰਾਤੜਿਆ ਵਾਟ ਜਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ, ਸਵਾਸ ਸਵਾ ਜਪਿਆ ਕਰ, ਸ੍ਰੀਵਾਸ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ ਹਾਂ, ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਵੀ ਅੱਗੇ ਆਖੋ ਸ੍ਰੀ ਵਾਹਿ। ਕਿਉਂ ਮਰਦਾਨੇ? ਬਸ ਮਹਾਰਾਜ ਪਤਾ ਲੱਗ ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ, ਆਖੋ ਸ੍ਰੀ ਵਾਹਿ। ਇਨਸਾਨ ਭੁੱਲਣਹਾਰ ਹੈ ਪਿਆਰੇ, ਯਾਦ ਰੱਖਣਾ, ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ। ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਆਖੋ ਸ੍ਰੀ ਵਾਹਿ। ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ। ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ, ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ, ਇਹ ਵਡਿਆਈ। ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਭੁੱਲਾਂ ਮਾਫ਼, ਅੱਗੇ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰ ਦਿੰਦਾ? ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰ ਦੇ।

ਉਹ ਕੁਜ ਨਹੀਂ ਸੀ। ਬਾਣੀ ਚਾਹੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਜਿਸ ਜਿਹੜਾ ਕਹਿੰਦਾ ਮੈਂ ਜਾਣ ਲਿਆ। ਕਹਿੰਦੀ ਸਾਰੀ ਦੁਨੀਆ ਕਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ, ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀ ਮਨ ਦੀ ਖਾਰੀ ਚ ਕਿਤਨੀ ਕੁ ਵਸਤੂ ਹੈ। ਕੋਈ ਹੈ ਹੀ ਪਟਾਰੀ, ਕਿਵੇਂ ਖਾਲੀ ਪਈ ਹੈ, ਸਕਣੀ ਪਈ। ਤੋ ਜਿਸਨੇ ਜਾਣਿਆ ਉਹ ਕਹਿੰਦਾ ਨਹੀਂ। ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਕਾਹੇ ਰੇ ਬਕਬਾਦ ਲਾਇਓ। ਨਾਮਦੇਵ ਜੀ ਕਹਿੰਦੇ ਹਨ ਪੰਡਤਾਂ ਨੂੰ ਮੁਖਾਤਬ ਕਰਕੇ, ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛੁਪਾਇਓ। ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ, ਜਿਹੜਾ ਕਹਿੰਦਾ ਉਹਦੇ ਕੋਲ ਕੁਛ। ਕਹਿ ਕਬੀਰ ਛੂਛਾ ਘੱਟ ਬੋਲੇ, ਕਹਿ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਇਆ ਸੋ ਕਬੂ ਨਾ ਡੋਲੇ। ਤੋ ਜਿਹੜਾ ਕਹਿੰਦਾ ਮੈਂ ਜਾਣੇ ਹੈ, ਉਹਨੇ ਕੁਛ ਨਹੀਂ ਜਾਣੇ। ਤੋ ਜਿਸਨੇ ਜਾਣੇ ਉਹ ਕਹਿੰਦਾ, ਤੋ ਸਿੱਖ ਨੇ ਸਦਾ ਹੀ ਜਾਣਨਾ। ਗੁਰੂ ਕਾ ਸਿੱਖ ਜੋ ਹੈ, ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਰਹੋ। ਫਿਰ ਕੀ ਸਿੱਖ, ਕਿਹੜੀ ਸਿੱਖਿਆ ਸਿੱਖ? ਗੁਰੂ ਦੀ ਸਿੱਖਿਆ ਸਿੱਖ, ਗੁਰੂ ਦੀ। ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਜਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰੂ ਦੀ ਚਾਲੀ ਚਾਲੀ, ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚਾਲੀ, ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚਾਲੀ। ਫਿਰ ਗੁਰੂ ਦੀ ਚਾਲੀ ਕਿਹੜੀ ਹੈ?

ਦੀ ਚਾਲ ਚੱਲ ਕੇ ਗੁਰੂ ਦੇ ਹੁਕਮ ਚ ਰਹਿ, ਜੋ ਵੀ ਗੁਰੂ ਦਾ ਹੁਕਮ, ਅੰਮ੍ਰਿਤ ਛਕਣਾ, ਸੋਹਣੇ ਦਾੜੇ ਕੇਸ ਰੱਖਣਾ, ਗੁਰਬਾਣੀ ਨਾਲ ਜੁੜਨਾ, ਸੱਚ ਧਰਮ ਦੀ ਕਿਰਤ ਕਰਨੀ, ਸੱਚ ਬੋਲਣਾ, ਇਹ ਹੈ ਗੁਰੂ ਦੀ ਚਾਲੀ। ਜਿਹੜਾ ਸਿੱਖ ਹੈ ਉਹ ਗੁਰੂ ਦੀ ਚਾਲੀ ਚੱਲੇਗਾ। ਫਿਰ ਗੁਰੂ ਦੀ ਚਾਲੀ ਕਿਹੜੀ?

ਜੋ ਦਿਲ ਕਵੇ ਉਹ ਮੰਨੀ। ਸੱਤ ਵਚਨ ਕਹਿ ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ।

गुरु सिख का जीवन तैयार करना, जो गुरु का हुक्म है वो करना, जो भी वाणी नाल जुड़ना, सिमरन नाल जुड़ना, श्वास श्वास जपना सतनाम, जिन्होंने गुरु के हुक्म अनुसार अपने मन नूं सिमरन च जोड़िया। प्यारी सात संगत, फिर वाहिगुरु करदिया करदिया सिमरन करदिया करदिया ऐसी अवस्था बन जाती है, पहला वाहिगुरु रसना ते वसदा है, फिर मन च वसदा है, फिर रोम रोम च वस जाता है। खुश वाहिगुरु शब्द जो है गुरु का मंत्र, रोम रोम च वस जाता है। बाणी च आउंदा है गुरमुख रोम रोम हर प्यार, जेडे गुरमुख हैं ना, जिन्होंने गुरु नु मुख रखिया, जिन्होंने मन नु मुख नहीं रखे। जे मन ने कहा भी ये काम कर ले, चलो कर लेंगे, मन तो गलतियां ना पुतला, मन दे आखे नहीं लगना चाहिए। जे मन ने कहा भी उन्हें दाढ़ी कटी है तू भी कट लिया खुश भी हो, ये भी कुछ सीखी, ये भी कुछ सीखी दा प्यार नहीं। मन दे आखे नहीं लगना, मन नु जितना है वह असली सूरमा है, बहादुर ही जिन्हें मन नु जिते, जरा मन दे मगर भजा फिर वह कहदा सूरमा। भाई साहब जी लिखते हैं, मन वैरी नु जिसने जितया इस बादशाह जित जाता, सूरवीर वरियाम न कोई जिसने तैनू दिल विच जाता। इनू जितना इसते कंट्रोल करना, वह सूरमा है जिसने मन ते कंट्रोल किया, जरा मन दे मगर लग गया, मन तो गलतियां का पुतल है, मिनट मिनट बाद अपने वास ही नहीं रहा। असि इतने बैठे हाँ देसा दसात्रा दिया मन सैर पे करता है, वह जी थावान तो भी हो आता है, जिड़िया थावान ने वेखिया ने कोई ना कोई स्वरूप बना लेना अपने आप। तो मन न खिंचना है अपने वाल, आखो श्री भाई जी, मन दे मगर नहीं खिंचया जाना, इन अपने वाल खिंचना है भाई, इन्हें मित्र बना के इस तू कम लेना। मन मुख नहीं रखना, गुरु न मुख रखना, गुरु न मुख कहा है। जिन्होंने गुरु न मुख रखे है प्यारी साध संगत, उन्होंने रोम रोम के सिमरन की आवाज आउंदी, रोम पहला सिमरन रसना ते आके वसदा, रसना द्वारा मन ते, फिर मन विच वसिया फिर तन विच वस गया, मन विच वसिया फिर तन विच वस गया, फिर जिस वेले तन विच वस जांदा है सिमरन, फिर तन दे उत्ते 7 करोड़ रोम हन, शरीर दे उत्ते 7 करोड़ रोम हन, फिर एक रसना वाहिगुरु नहीं जपदी, 7 करोड़ भी नहीं जपया जांदा है। श्री वाह जे तेरी वाहिगुरु सारी गुरमुख की अवस्था है, गुरमुख रोम रोम हर प्यार, गुरमुख रोम रोम हर प्यार। आओ करेंगे दर्शन पट्टी दे इलाके दे रहने वाले दो गुरु के सिख इक पिंड च रहेंगे, गुरु की बख्शिश हुई, पंजवें पातशाह के दर्शन कीते, मन धोता होया सी, चोली अड़के जाचना की, दाता जी बख्शिश करो विसरना ही दातार, अपना नाम दो गुण गावा दिन रात, नानक जाओ नाम की दात बख्श। सचे पातशाह नाम, नाम पूरे गुरु तो मिलता है, पूरा गुरु कौन है, प्यार नाल आखो धन गुरु अर्जन, पूरे गुरु तो दात मिलती, नाम अमोलक रतन है, पूरे सदगुरु पास, सदगुरु सेवे लगियां कड़ रतन देवे प्रगाश। दोवां ने जाचना की, गुरु ने तकिया भांडा साफ है, नाम वस्तु रख दी, गुरमंत्र लेके अपने घर आ गए, फिर अभ्यास शुरू कर दी, नाम दी वस्तु मिली उसनों कमाई दे नाल हिड़के अभ्यास शुरू किया। प्यारी साध संगत, नाम जपदिया जपदिया ए अवस्था बनी, तुरदिया फिरदिया बहदिया उठदिया
ਜਿਸ ਵੇਲੇ ਲੇਟ ਵੀ ਜਾਂਦੇ ਹਨ ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਬ ਰੋਂਬ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ ਤੇ ਇੱਕ ਨੂੰ ਵਾਹਿਗੁਰੂ ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ ਕੁਝ ਸਮੇਂ ਦੇ ਬਾਅਦ ਖਿਆਲ ਆਇਆ ਮਨਾ ਚਲੋ ਪੰਜੇ ਪਾਤਸ਼ਾਹ ਦੇ ਦਰਸ਼ਨ ਕਰੀਏ ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਕੰਮ ਸੋ ਜੀਵਿਆ ਜਿਸ ਮਨ ਵਸਿਆ ਸੋਏ ਉਹ ਜੀਵਿਆ ਤੁਸੀਂ ਸਾਰੇ ਜੀਵੇ ਹੋ ਆ ਕੁਛ ਦੀ ਵਸੇ ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ ਸੋ ਜੀਵੇ ਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ ਸਿਮਰਨ ਨਹੀਂ ਆਇਆ ਉਹ ਤੁਰਦੇ ਫਿਰਦੇ ਹੀ ਮੁਰਦੇ ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪੇ ਤਾਂ ਆਤਮ ਘਾਤੀ ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ ਆਤਮਾ ਦਾ ਘਾਤ ਜਿਹੜਾ ਆਪਣੀ ਆਤਮਾ ਦਾ ਘਾਤ ਕਿਆ ਕਰਨਾ ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ ਹੈ ਨਾਮ ਨਾ ਜਪੇ ਤਾਂ ਆਤਮ ਘਾਤੀ ਆਤਮਘਾਤੀ ਏਡਾ ਵੱਡਾ ਪਾਪੀ ਹੈ ਬਾਣੀ ਚ ਆਇਆ ਆਤਮਘਾਤੀ ਜਗਤ ਕਸਾਈ ਏਡਾ ਵੱਡਾ ਪਾਪੀ ਹੈ ਆਤਮਘਾਤੀ ਤਾਂ ਉਹ ਆਤਮਘਾਤੀ ਹੈ ਜਿਸ ਨੇ ਨਾਮ ਨੂੰ ਭੁਲਾ ਦਿੱਤਾ ਤੇ ਹਜ਼ੂਰ ਕਹਿੰਦੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ ਦੁਰਲਭ ਦੇ ਪਾਈ ਵੱਡ ਭਾਗੀ ਨਾਮ ਨਾ ਜਪੇ ਤਾਂ ਆਤਮਘਾਤੀ ਮਰ ਕਿਉਂ ਨਾ ਜਾਈ ਜਿਨ੍ਹਾਂ ਬਿਸਰਤ ਰਾਮ ਨਾਮ ਬਿਹੂਨ ਜੀਵਨ ਕੌਣੇ ਕੰਮ ਕਿਹੜੇ ਕੰਮ ਦਾ ਜੀ ਕਿਹੜੇ ਕੰਮ ਦਾ ਜੀਵਨ ਹੈ ਬੱਚਾ ਜੇ ਪੜ੍ਹਾਈ ਨਾ ਪੜ੍ਹੇ ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ ਵੱਡਿਆਂ ਕਿ ਕੀ ਕਰੇਗਾ ਕੀ ਕੰਮ ਕਾਰ ਕਰੇਗਾ ਪੜ੍ਹਾਈ ਨਹੀਂ ਪੜ੍ਹੀ ਇਹ ਤਾਂ ਦੁਨਿਆਵੀ ਮਿਸਾਲ ਹੈ ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ ਕਿਹੜੇ ਕੰਮ ਦਾ ਜੀਵਨ ਪਰ ਨਾਮ ਵਾਲਾ ਜੀਵਨ ਸਫਲ ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ ਇਹਨਾਂ ਨੇ ਨਾਮ ਦਾ ਜਾਪ ਕੀਤਾ ਅਭਿਆਸ ਕੀਤਾ ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ੍ਰੀ ਵਾਹਿਗੁਰੂ ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ ਦੋਵੇਂ ਤਿਆਰ ਹੋਏ ਤੁਰਨ ਲੱਗੇ ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ ਪੰਜੇ ਪਾਤਸ਼ਾਹ ਦੇ ਦਰਸ਼ਨ ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਕੇ ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ ਲੱਕ ਨਾਲ ਵਾਸਲੀਆਂ ਬੰਨੀਆਂ ਤੁਰਨ ਲੱਗੇ ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ ਸਵਾਮੀ ਵਾਪਸ ਕਦ ਆਓਗੇ ਆਖੋ ਸ੍ਰੀ ਵਾਹਿਗੁਰੂ ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ ਪਤਾ ਨੀ ਕਦ ਆਈਏ ਪਰ ਫਿਰ ਪੁੱਛਿਆ ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਂਦੇ 15 ਦੋਵੇਂ ਤੁਰ ਪਏ ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ ਤਰਨ ਤਾਰਨ ਪੱਟੀ ਤੁਰੇ ਹਨ ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ ਸ਼ਾਮਾਂ ਪਈਆਂ ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ ਕਿਸ ਤਰ੍ਹਾਂ ਕਰੀਏ ਫਿਰ ਕੋਈ ਮਨਮੁੱਖ ਮਿਲ ਗਿਆ ਆਖੋ ਸਿੰਘ ਵਾਹੀ ਕੋਈ ਸਾਕਤ ਪੁਰਸ਼ ਮਿਲ ਗਿਆ ਕੋਈ ਵੈਲੀ ਮਿਲ ਗਿਆ ਸਾਕਤ ਪੁਰਸ਼ ਕੌਣ ਹੈ ਜੋ ਨਿਗੁਰਾ ਹੈ ਰੱਬ ਤੋਂ ਟੁੱਟਾ ਹੋਇਆ ਜੋ ਗੁਰਪੀਰ ਵਾਲਾ ਨਹੀਂ ਸ਼ਰਾਬੀ ਕਬਾਬੀ ਉਹ ਮਿਲੇ ਪੁੱਛਿਆ ਜੀ ਕਿੱਧਰ ਚੱਲੇ ਹੋ ਸਿੱਖਾਂ ਨੇ ਕਿਹਾ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਰਾਤ ਆ ਗਈ ਰਾਤ ਬਿਤਾਣੀ ਇਹਨੇ ਸੋਚਿਆ ਗੁਰੂ ਕੇ ਸਿੱਖ ਹਨ ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਇਹਨਾਂ ਕੋਲ ਕੁਝ ਭੇਟਾ ਵੀ ਹੋਵੇ ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ ਤੁਸੀਂ ਮੇਰੇ ਘਰ ਆਰਾਮ ਕਰ ਲਓ ਸੱਤ ਬੱਚੇ ਇਹ ਆਪਣੇ ਘਰ ਲੈ ਆਏ
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ ਓਲੇ ਪਾਲੇ ਬਾਣੀ ਪੜਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਦਿਨਾਂ ਦੇ ਵਿੱਚ ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਜ਼ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁੱਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇਹ ਗੁੱਝੀ ਰਮਸ ਇਹ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ? ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁੱਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ,

ਕਰੇ, ਸਾਡੀ ਜੀਵਾ ਸੜ ਜਾਏ, ਸਾਡੀ ਰਸਨਾ ਸੜ ਜਾਏ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਤਾਂ ਫਿਰ ਪਿਤਾ ਜੀ ਕਹਿ ਕੀ ਰਹੇ ਹਨ? ਕਹਿੰਦੇ, ਦੇਖ ਪੁੱਤ, ਇਹ ਚੀਜ਼ ਚੇਤੇ ਰੱਖੀ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜ਼ਹਰਾ ਪ੍ਰਵੇਸ਼ ਕੀਤੇ ਹੋਏ ਹਨ, ਔਰ ਉੱਥੇ ਬਿਰਾਜਮਾਨ ਹਨ, ਔਰ ਉੱਥੇ ਵਿਚਰ ਰਹੇ ਹਨ। ਕਹਿਣ ਲੱਗੇ, ਬਾਬਾ ਆਨੰਦ ਸਿੰਘ ਸਾਹਿਬ ਦਾ ਪੂਰੇ ਜੀਵਨ ਦਾ ਇੱਕੋ ਹੀ ਸੰਦੇਸ਼ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ, ਇਹ ਗੁਰੂ ਗ੍ਰੰਥ ਸਾਹਿਬ ਇੱਕ ਸੁਨਹਿਰੀ ਮੌਕਾ ਬਖਸ਼ ਰਿਹਾ ਹੈ। ਕਹਿੰਦੇ, ਪੁੱਤ, ਆਪਣੇ ਸਵਾਸ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਵਿੱਚ ਲਾ ਦੇ, ਇਸ ਸੁਨਹਿਰੀ ਮੌਕੇ ਨੂੰ ਜ਼ਾਇਆ ਨਾ ਹੋਣ ਦੇ, ਇਹ ਜਨਮ ਸਾਹਿਬ ਦੇ ਚਰਨਾਂ ਦੇ ਲੇਖੇ ਵਿੱਚ ਲਾ ਦੇ। ਕਹਿਣ ਲੱਗੇ, ਸਾਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਾਕਸ਼ਾਤ ਉੱਥੇ ਬਿਰਾਜਮਾਨ ਹਨ। ਬਾਬਾ ਆਨੰਦ ਸਿੰਘ ਸਾਹਿਬ ਦਾ ਸਾਰਾ ਜੀਵਨ ਇਹ ਪਕਾਰ ਪਕਾਰ ਕੇ ਇਸ ਦੁਨੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਗ੍ਰੰਥ ਸਾਹਿਬ ਇੱਕ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਆਤਮਾ ਨੇ

ਸੇ ਵਾਂਡਿਆ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ।

ਦੇ ਨਾਮ ਦੀ ਵਡਿਆਈ ਅਤੇ ਭਗਤਾਂ ਦੇ ਨਾਲ ਉਸ ਪਰਮੇਸ਼ਰ ਦਾ ਪਿਆਰ ਇਸ ਸ਼ਬਦ ਤੋਂ ਭਗਤ ਨਾਮ ਦੇ

ਲੈ ਪੇਖ ਉਹ ਸਰਾਪ ਦੇਵਣ ਨੂੰ ਧਾਇਆ। ਜਦ ਦੁਰਬਾਸ਼ਾ ਨੇ ਦੇਖਿਆ ਕਿ ਇਹਨੇ ਵਰਤ ਤੋੜ ਲਿਆ ਤਾਂ ਉਹ ਸਰਾਪ ਦੇਣ ਵਾਸਤੇ ਤਿਆਰ ਹੋ ਗਿਆ। ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਕਹਿਣ ਲੱਗਾ, ਰਾਜਨ ਤੂੰ ਮੈਨੂੰ ਭੋਜਨ ਛਕਾਏ ਬਗੈਰ ਵਰਤ ਤੋੜਿਆ ਹੈ, ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ, ਇਹਦੀ ਸਜ਼ਾ ਦੇਵਾਂਗਾ, ਸਰਾਪ ਵੀ ਦੇਵਾਂਗਾ। ਰਾਜੇ ਨੇ ਕਿਹਾ, ਮਹਾਰਾਜ ਮੇਰਾ ਕਸੂਰ ਨਹੀਂ, ਦੇਰ ਹੋਣ ਕਾਰਨ ਵਿਦਵਾਨਾਂ ਦੀ ਸਲਾਹ ਤੇ ਮੈਂ ਵਰਤ ਤੋੜੇ, ਪਰ ਦੁਰਬਾਸ਼ਾ ਰਿਖੀ ਨੇ ਇੱਕ ਨਾ ਸੁਣੀ। ਆਪਣੀ ਇੱਕ ਲਿੱਟ ਪੁੱਟ ਕੇ ਵਾਲਾਂ ਦੀ ਉਹਨੂੰ ਮਸਲ ਕੇ ਸੁੱਟਿਆ, ਜਿਹਦੇ ਵਿੱਚੋਂ ਇੱਕ ਬੜੀ ਭਿਆਨਕ ਚੜੇਲ ਪੈਦਾ ਹੋਈ, ਜਿਹਦੇ ਹੱਥ ਵਿੱਚ ਤਲਵਾਰ ਹੈ। ਔਰ ਦੁਰਬਾਸ਼ਾ ਰਿਖੀ ਨੇ ਹੁਕਮ ਕੀਤਾ ਉਸ ਚੜੇਲ ਨੂੰ, ਜਿਹੜੀ ਚੜੇਲ ਆਪਣੀ ਸ਼ਕਤੀ ਨਾਲ ਪੈਦਾ ਕੀਤੀ, ਚੜੇਲ ਨੂੰ ਕਿਹਾ, ਇਹ ਜਿਹੜਾ ਰਾਜਾ ਅਮਰੀਕ ਹੈ ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਇਹਨੇ ਵਰਤ ਤੋੜੇ ਹੈ ਮੇਰੇ ਆਉਣ ਤੋਂ ਪਹਿਲਾਂ, ਇਸ ਕਰਕੇ ਤੂੰ ਇਸ ਨੂੰ ਖਤਮ

ਸ਼ਹੀਦ ਦੁਰਬਾਰ ਸ਼ਾਹ ਰੇਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਰ ਸ਼ਾਹ ਰੇਖੀ ਹੁਣ ਰੇਖੀ ਹੋਣ ਦਾ ਮਾਣ ਘੱਟ ਗਿਆ। ਦੁਰਬਾਰ ਸ਼ਾਹ ਰੇਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਦੁਰਬਾਰ ਸ਼ਾਹ ਰੇਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਰ ਸ਼ਾਹ ਰੇਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ, ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਰ ਸ਼ਾਹ ਰੇਖੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਏ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਰ ਸ਼ਾਹ ਰੇਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ, ਮਾਟੀ ਦਾ ਅੰਮ੍ਰਿਤ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਰ ਸ਼ਾਹ ਰੇਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਰ ਸ਼ਾਹ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਰ ਸ਼ਾਹ ਰੇਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ ਉਹਦੀ

ਮਨੁੱਖ ਸੱਚ ਦਾ ਵਣਜ ਕਰਨ ਲਈ ਆਇਆ। ਹਜ਼ੂਰ ਕਹਿੰਦੇ ਨੇ ਸੱਚ ਧਨ ਵਣਜੋ, ਸੱਚ ਧਨ ਸੰਚੋ ਕਬੂ ਨਾ ਆਵੋ ਹਾਰੇ। ਸੰਸਾਰ ਤੇ ਆ ਕੇ ਜਿਨ੍ਹਾਂ ਨੇ ਸੱਚ ਦਾ ਧਨ ਨਾਮ ਦਾ ਧਨ ਖੱਟਿਆ, ਨਾਮ ਦਾ ਵਣਜ ਕੀਤਾ, ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲ ਹੋਇਆ। ਜਿਨ੍ਹਾਂ ਨੇ ਨਿਰਾ ਦੁਨਿਆਵੀ ਧਨ ਦੀ ਦੌੜ ਵਿੱਚ ਆਪਣਾ ਜੀਵਨ ਬਸਰ ਕਰ ਲਿਆ, ਹਜ਼ੂਰ ਕਹਿੰਦੇ ਨੇ ਕਰ ਔਗਣ ਪਛੋਤਾਉਣ। ਕਿਉਂ? ਇਸ ਲਈ ਕਿ ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪਛੋਤਾਉਣਾ। ਇਹ ਅਵਗੁਣ ਹੈ ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਅਮੋਲਕ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਆਖਿਆ ਨੌ ਹਿੱਸੇ ਜਿਹੜੇ ਸਮੇਂ ਦੇ ਹਨ ਨਾ, ਐ ਬੰਦੇ ਇਹ ਤੇਰੇ ਵਾਸਤੇ ਹਨ, ਖੁਸ਼ੀਆਂ ਮਾਣ, ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਪਰ ਸਵਾਸਾਂ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਹਰ ਮਨੁੱਖ ਨੇ ਈਸ਼ਵਰ ਦੇ ਲੇਖੇ ਲਾਉਣਾ। ਜੇ ਨਹੀਂ ਲਾਵੇਗਾ ਤਾਂ ਫਿਰ ਸਜ਼ਾ ਦਾ ਭਾਗੀ ਹੋਵੇਗਾ। ਅੱਗੋਂ ਲਈ ਪ੍ਰਤੀਤ ਵੀ ਜਾਂਦੀ ਰਹਿੰਦੀ ਹੈ ਤੇ ਸਜ਼ਾ ਦਾ ਵੀ ਭਾਗੀ ਹੁੰਦਾ। ਇਸ ਲਈ ਪਾਪ ਦੀ ਖੱਟੀ

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੇ ਵੀ ਯਾਦ ਉੱਤੇ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ, ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੀ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ। ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ। ਇਹ ਮਹਾਰਾਜ ਨੇ ਆਖਿਆ, ਕਿਸ ਕੰਟੈਕਸਟ ਚ ਆਖਿਆ, ਕਿਸ ਰੈਫਰੈਂਸ ਚ ਆਖਿਆ, ਇਹ ਨਹੀਂ ਅਸੀਂ ਸਮਝਦੇ। ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸ਼ਤੀਆਂ ਨੂੰ, ਕਿਉਂਕਿ ਇੱਥੇ ਸਾਰੇ ਗ੍ਰਿਸ਼ਤੀ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸ਼ਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸ਼ਤ ਉਨ੍ਹਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸ਼ਤੀ ਦੇ ਵਾਸਤੇ ਨਿਸ਼ਾਨਾ ਕੀ ਹੈ, ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸ਼ਤੀ ਹੋਣਾ ਵੀ ਕਿਸੇ ਕੰਮ ਨਹੀਂ, ਉਸਦਾ ਕੋਈ ਮਤਲਬ ਨਹੀਂ। ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ, ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ, ਚਾਹੇ ਤੁਸੀਂ ਗ੍ਰਿਸ਼ਤੀ ਹੋ ਕੇ ਪ੍ਰਾਪਤ ਕਰੋ, ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ। ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ, ਨਾ ਗ੍ਰਿਸ਼ਤੀ ਨੂੰ ਰਿਜੈਕਟ ਕੀਤਾ। ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ, ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸ਼ਤੀ ਸਹੀ ਗ੍ਰਿਸ਼ਤੀ ਹੈ, ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ, ਜਿਸਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ, ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ, ਆਪਣੇ ਆਪ ਨੂੰ ਪਛਾਣਨਾ ਹੈ, ਸੈਲਫ ਰਿਅਲਾਈਜੇਸ਼ਨ ਜਿਸ ਨੂੰ ਆਖਦੇ ਹਨ, ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ, ਕਿਸਨੇ ਮੈਨੂੰ ਬਣਾਇਆ ਹੈ, ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ, ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ। ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ, ਟੂ ਫਾਈਂਡ ਆਊਟ ਹੂ ਯੂ ਆਰ, ਵਟ ਯੂ ਆਰ, ਕਿੱਥੋਂ ਆਏ ਹੋ, ਕੌਣ ਹੋ ਤੁਸੀਂ, ਕਿਸ ਦੇ ਨਾਲ ਤੁਹਾਡਾ ਸੰਬੰਧ ਹੈ, ਉਸ ਸੱਚ ਨੂੰ ਲੱਭਣਾ ਹੈ। ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ, ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ, ਆਪਣੇ ਰਿਸ਼ਤਿਆਂ ਬਾਰੇ, ਆਪਣੇ ਆਪ ਬਾਰੇ, ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ। ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ, ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ, ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ, ਉਹਨਾਂ ਦਾ ਪੇਸ਼ਾ ਹੈ, ਉਹਨਾਂ ਦਾ ਧੰਦਾ ਹੈ, ਪਰ ਉਹ ਡਾਕਟਰ ਨਹੀਂ ਹਨ, ਉਹ ਕੁਝ ਹੋਰ ਵਸਤੂ ਹਨ। ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ, ਪਰ ਪ੍ਰੋਫੈਸ਼ਨ ਅਲੱਗ ਚੀਜ਼ ਹੈ। ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ, ਤੁਸੀਂ ਕੋਈ ਹੋਰ ਵਸਤੂ ਹੋ। ਸੋ ਅੱਜ ਦਾ ਕੀਰਤਨ ਇਹ ਹੈ ਕਿ ਮਹਾਰਾਜ ਜੀ ਆਖਦੇ ਹਨ, ਐ ਗ੍ਰਿਸ਼ਤੀਓ, ਗ੍ਰਿਸ਼ਤ ਦੇ ਵਿੱਚ ਪੈ ਕੇ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੇ
ਜੀਵਨ ਦਾ ਨਿਸ਼ਾਨਾ, ਤੁਹਾਡੇ ਜੀਵਨ ਦਾ ਮਨੋਰਥ ਇਤਨੇ ਸਮੇਂ ਦੇ ਵਿੱਚ ਵਿੱਚ ਵੀ ਉਹੀ ਹੈ ਜੋ ਉਸ ਸੰਨਿਆਸੀ ਉਦਾਸੀ ਦਾ ਹੈ, ਉਹ ਹੈ ਆਪਣੇ ਆਪੇ ਦੀ ਖੋਜ, ਆਪਣੇ ਆਪ ਨੂੰ ਲੱਭਣਾ, ਆਪਣੇ ਆਪ ਨੂੰ ਪਛਾਣਨਾ। ਕਹਿੰਦੇ ਹਨ ਸਾਡੀਆਂ ਨਜ਼ਰਾਂ ਚ ਕੇਵਲ ਉਹੀ ਹੋਈ ਗ੍ਰਿਸਤੀ ਕਬੂਲ ਹੈ, ਉਹੀ ਹੋਈ ਸੰਨਿਆਸੀ ਉਦਾਸੀ ਕਬੂਲ ਹੈ ਜਿਸ ਨੇ ਆਪਣੇ ਆਪ ਨੂੰ ਪਛਾਣਿਆ ਹੈ। ਨਹੀਂ ਤੇ ਨਿਰੇ ਗ੍ਰਿਸਤੀ ਬਣ ਕੇ ਤੁਸੀਂ ਕੋਈ ਬਹੁਤ ਵੱਡਾ ਕਰਮ ਨਹੀਂ ਕੀਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸੰਨ ਹੋ ਜਾਣਗੇ ਕਿ ਤੁਸੀਂ ਗ੍ਰਿਸਤੀ ਹੋ। ਕੰਮ ਤੁਹਾਨੂੰ ਪੂਰਾ ਕਰਨਾ ਪੈਣਾ ਹੈ, ਮਿਹਨਤ ਤਪੱਸਿਆ ਤੁਹਾਨੂੰ ਵੀ ਉਤਨੀ ਕਰਨੀ ਪੈਣੀ ਹੈ ਜਿਤਨੀ ਦੇ ਨਾਲ ਕਿ ਤੁਸੀਂ ਉਸ ਗੋਲ ਤੱਕ ਪਹੁੰਚ ਜਾਓ, ਆਪਣੇ ਆਪੇ ਨੂੰ ਪਹਿਚਾਣ ਲਓ। ਜੇ ਨਹੀਂ ਪਹਿਚਾਣਿਆ ਤੇ ਇਹ ਦੁਨੀਆਦਾਰੀ ਦੇ ਹੀ ਜੋ ਮਸਲੇ ਹਨ ਇਹਨਾਂ ਨੂੰ ਨਜਿੱਠਣ ਚ ਹੀ ਲੱਗੇ ਰਹਿ ਗਏ ਹੋ ਤੇ ਤੁਸੀਂ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ ਹੋ, ਤੁਸੀਂ ਸਹੀ ਗ੍ਰਿਸਤੀ ਨਹੀਂ ਹੋ। ਤੋ ਜੇ ਮਹਾਰਾਜ ਜੀ ਨੇ ਗ੍ਰਿਸਤ ਨੂੰ ਮਹਾਨਤਾ ਦਿੱਤੀ ਹੈ ਤੇ ਉਸ ਦੇ ਉੱਤੇ ਕੋਈ ਉਹਨਾਂ ਨੇ ਖਾਸੀਅਤਾਂ ਵੀ ਲਗਾਈਆਂ ਹਨ ਕਿ ਜੋ ਗ੍ਰਿਸਤੀ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸ ਦਾ ਗੋਲ ਕੀ ਹੈ ਔਰ ਗ੍ਰਿਸਤੀ ਨੇ ਉਸ ਗੋਲ ਨੂੰ ਅਚੀਵ ਕਿਵੇਂ ਕਰਨਾ ਹੈ। ਔਰ ਬਾਣੀ ਚ ਉਹਨਾਂ ਨੇ ਇਹ ਦੱਸਿਆ ਹੈ ਕਿ ਗ੍ਰਿਸਤੀ ਉਸ ਗੋਲ ਨੂੰ ਅਚੀਵ ਕਰਨ ਦੀ ਬਜਾਏ ਇਹ ਖੋ ਕਿੱਥੇ ਜਾਂਦਾ ਹੈ, ਗੁਆਚ ਕਿੱਥੇ ਜਾਂਦਾ ਹੈ, ਭਟਕ ਕਿੱਥੇ ਜਾਂਦਾ ਹੈ, ਇਸ ਦਾ ਉਹ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ। ਅਸੀਂ ਸੁਣਾਂਗੇ ਪਿਆਰ ਨਾਲ, ਆਓ ਇੱਕ ਦਫਾ ਇਸ ਲਾਈਨ ਨੂੰ ਗਾਓ, ਸੁਣੋ ਪ੍ਰੇਮ ਨਾਲ। ਮਹਾਰਾਜ ਜੀ ਆਖਦੇ ਹਨ

ਗ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਟੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ ਹਾਂ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾਹੀ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤਾਂ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ ਉਹ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿਚ ਕਹਿੰਦੇ ਕਤਾਰ ਦੇ ਵਿਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੁਖ੍ਰਿਸਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਿਸਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਨ੍ਹਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸਤੀ ਹੋ ਕੇ ਗ੍ਰਿਸਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ, ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਗ੍ਰਿਸਤੀ ਹਾਂ ਜਾਂ ਅਸੀਂ ਕੁਝ ਹੋ ਰਹੀ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸਤੀ ਇਹ ਕਰਦਾ ਹੈ, ਦੂਸਰੀ ਕੁਤਾਹੀ ਗ੍ਰਿਸਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਿਸਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ। ਕਹਿੰਦੇ ਹਨ

ਇਹ ਸ਼ਬਦ ਅਕਾਲ ਉਸਤਤ ਵਿਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ ਮਸੀਤ ਪੂਜਾ ਔਰ ਨਿਵਾਜ

ਮੁਸਲਮਾਨ ਅੱਲਾ ਨੂੰ ਯਾਦ ਕਰਦਾ, ਹਿੰਦੂ ਰਾਮ ਨੂੰ ਯਾਦ ਕਰਦਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਅੱਲਾ ਦਾ ਨਾਮ ਲੈਣ ਵਾਲੇ ਹੈ, ਕੁਰਾਨ ਸ਼ਰੀਫ ਪੜ੍ਹਨ ਵਾਲੇ ਹੈ। ਮੁਸਲਮਾਨ ਨੂੰ ਇਹ ਉਪਦੇਸ਼, ਹਿੰਦੂ ਨੂੰ ਕੀ ਉਪਦੇਸ਼? ਇਹ ਕੁਰਾਨ ਪੜ੍ਹਨ ਵਾਲੇ ਹਿੰਦੂ, ਇਹ ਰਾਮ ਨੂੰ ਯਾਦ ਕਰਨ ਵਾਲੇ ਹਿੰਦੂ, ਆਪਣੇ ਮਨ ਵਿਚ ਇਹ ਵਿਚਾਰ ਕਰ। ਇੱਕ ਬੰਦਾ ਮਸੀਤ ਵਿਚ ਬਹਿ ਕੇ ਨਿਵਾਜ਼ ਪੜ੍ਹਦਾ, ਉਹ ਆਪਣੇ ਅੱਲਾ ਨੂੰ ਯਾਦ ਕਰਦਾ। ਇੱਕ ਬ੍ਰਾਹਮਣ ਮੰਦਰ ਵਿਚ ਬਹਿ ਕੇ ਪੂਜਾ ਕਰਦਾ, ਉਹ ਆਪਣੇ ਪਰਮੇਸ਼ਵਰ ਨੂੰ ਯਾਦ ਕਰਦਾ। ਢੰਗ ਦੋਨਾਂ ਦੇ ਅਲੱਗ ਨੇ, ਇੱਕ ਨਿਵਾਜ਼ ਪੜ੍ਹਦਾ, ਇੱਕ ਪੂਜਾ ਕਰਦਾ, ਪਰ ਇਹ ਸੋਚਿਆ ਦੋਨਾਂ ਦਾ ਮਕਸਦ ਕੀ ਹੈ? ਮੁਸਲਮਾਨ ਅੱਲਾ ਨੂੰ ਯਾਦ ਕਰ ਰਿਹਾ, ਹਿੰਦੂ ਆਪਣੇ ਰਾਮ ਨੂੰ ਪਿਆ ਯਾਦ ਕਰਦਾ। ਮਕਸਦ ਤੇ ਦੋਨਾਂ ਦਾ

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ, ਘਰ ਸਾੜ ਦਿੱਤੇ ਜਾਂਦੇ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨਹੀਂ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ। ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ। ਨਹੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਏਕ ਹੀ ਸਰੂਪ ਸਭ ਹੈ, ਏਕ ਹੀ ਬਣਾਓ ਹੈ। ਇਹ ਸਾਰੇ ਇੱਕ ਪਰਮੇਸ਼ਰ ਦੇ, ਇੱਕ ਅੱਲਾ ਦੇ, ਇੱਕ ਵਾਹਿਗੁਰੂ ਦੇ ਪੈਦਾ ਕੀਤੇ।

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ ਨੇ

ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ, ਕੋਈ ਮੱਕਾ ਕਾਬਾ ਪੂਜਦਾ, ਕੋਈ ਸੁਨਤ ਕਰਦਾ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ,

ਭਾਈ ਸਾਹਿਬ ਜੀ ਕਹਿ ਰਹੇ ਰਾਮ ਰਹੀਮ ਕਹਾਂਦੇ ਇੱਕ ਨਾਮ ਹਿੰਦੂ ਰਾਮ ਕਹਿੰਦਾ ਮੁਸਲਮਾਨ ਰਹੀਮ ਕਹਿੰਦਾ ਰਾਮ ਰਹੀਮ ਕਹਾਂਦੇ ਇੱਕ ਨਾਮ ਪਰਮੇਸ਼ਰ ਇੱਕ ਹੈ ਉਹਦੇ ਨਾਮ ਕਈ ਹਿੰਦੂ ਰਾਮ ਕਹਿ ਰਿਹਾ ਮੁਸਲਮਾਨ ਰਹੀਮ ਕਹਿ ਰਿਹਾ ਪਰ ਉਹ ਇੱਕ ਹੈ ਦੋਏ ਰਾਹ ਭੁਲਾਣੇ ਪਰ ਦੇਖੋ

ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ

ਜੋ ਅਸੂਲ ਹੈ ਉਹਦੇ ਬਾਰੇ ਦੱਸਿਆ ਕਿ ਮੁਸਲਮਾਨ ਵਾਸਤੇ ਰੋਜੇ, ਈਦ, ਨਿਵਾਜ ਜ਼ਰੂਰੀ। ਇਹਨਾਂ ਦੇ ਪੀਰ ਪੈਗੰਬਰਾਂ ਦਾ ਇਹ ਉਪਦੇਸ਼। ਪਰ ਜਿਸ ਵੇਲੇ ਮੁਗਲਾਂ ਦਾ ਰਾਜ ਹੋਇਆ ਹਿੰਦੁਸਤਾਨ ਤੇ, ਤਾਂ ਔਰੰਗਜ਼ੇਬ, ਜਿਹੜਾ ਕਿ ਇੱਕ ਜ਼ਾਲਮ ਬਾਦਸ਼ਾਹ ਸੀ, ਉਸਨੇ ਇਹ ਹੁਕਮ ਕੀਤਾ ਸੀ ਕਿ ਹਿੰਦੁਸਤਾਨ ਵਿੱਚ ਹਿੰਦੂ ਧਰਮ ਨਹੀਂ ਰਹਿਣ ਦੇਣਾ। ਤਾਂ ਪੰਡਿਤ ਕਿਰਪਾ ਰਾਮ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪੁਕਾਰ ਕੀਤੀ, ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਔਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਵੀ ਠਾਕੁਰ ਦੁਆਰੇ ਢਾਏ ਜਾਂਦੇ ਰਹੇ ਭਾਈ ਗੁਰਦਾਸ।

ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਰ ਵਿਚ ਵੀ ਰੱਬ ਹੈ, ਮਸਜਿਦ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਰ ਨੂੰ ਕਹਿੰਦੇ, ਉਹ ਮੰਦਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਇਹਨਾਂ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੱਚ ਜਾਣਨਾ, ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ, ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼ ਕਿਉਂਕਿ ਇਹ ਇੱਕ ਹਕੀਕਤ ਹੈ। ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ੀਆ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ, ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ। ਸਾਹਿਬ ਜੀ ਕਹਿੰਦੇ ਨੇ

ਦਾ ਉਪਦੇਸ਼ ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ ਪਰ ਅਸਲ ਵਿਚ ਧਰਮ ਹੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ ਗੁਰੂ ਘਰ ਵਿਚ ਸਿੱਖ ਧਰਮ ਵਿਚ ਅਣਖ ਨਾਲ ਜਿਉਣਾ ਧਰਮ ਦੇ ਕਿਰਤ ਕਰਨੀ ਨਾਮ ਜਪਣਾ ਔਰ ਵੰਡ ਛਕਣਾ ਇਹ ਉਪਦੇਸ਼ ਹੈ ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਅਣਖ ਨਾਲ ਜੀਓ ਆਪਣੇ ਧਰਮ ਚ ਪੱਕੇ ਰਹੋ ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ ਕਮੀਆਂ ਹੁੰਦੀਆਂ ਹਨ ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਇਹ ਝਗੜੇ ਉਸ ਵੇਲੇ ਵੀ ਸਨ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਹੈ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ ਤੈਨੂੰ ਮੁਸਲਮਾਨ ਵੀ ਮੰਨਦੇ ਨੇ ਤੈਨੂੰ ਹਿੰਦੂ ਵੀ ਮੰਨਦੇ ਨੇ ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ

ਹੈ ਭਾਈ ਸੁਣੋ, ਸ਼ੁਭ ਅਮਲਾ ਬਾਜੋ ਦੋਨੋ ਰੋਈ, ਜੇ ਅਮਲ ਚੰਗੇ ਨੇ ਭਾਵੇਂ ਉਹ ਹਿੰਦੂ ਹੈ ਭਾਵੇਂ ਉਹ ਮੁਸਲਮਾਨ ਹੈ, ਉਹਨਾਂ ਨੂੰ ਰੋਣਾ ਹੀ ਪਵੇਗਾ, ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹਦੀ ਨਿਗਾਹ ਵਿਚ ਨਾਮ ਦੇ ਨਾਲ ਕੋਈ ਨੀ ਪੂਜਿਆ ਜਾਂਦਾ, ਉੱਥੇ ਤੇ ਜਿਹਦੇ ਅਮਲ ਚੰਗੇ ਨੇ ਉਹਨੂੰ ਹੀ ਆਦਰ ਮਿਲੇਗਾ।

ਆਪਸ ਵਿਚ ਝਗੜਾ ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ ਰੱਬ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਰ ਵਿਚ ਕੋਈ ਨੀਵੀਂ ਜਾਤ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾਂ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ, ਅਸੀਂ ਮਨਾਂ ਵਿਚੋਂ ਨਫ਼ਰਤ ਕੱਢੀਏ, ਦੁਬਦਾ ਭਾਵ ਦੂਰ ਕਰੀਏ, ਇੱਕ ਪਰਮੇਸ਼ਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਣ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਣ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ। ਇਸ ਮੰਤਵ ਲਈ ਉਨ੍ਹਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਨ੍ਹਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਨ੍ਹਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਅਤੇ ਪਾਣੀ ਬੰਦਸ਼ ਵਿਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਨ੍ਹਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਣ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਣ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ ਔਰ ਭੇਖਣ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਨ੍ਹਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸਵਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁਰਾ ਮਸੀਤ ਸੋਈ ਪੂਜਾ ਹੋ ਨਿਵਾਜ ਹੋ ਹੀ ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ। ਪਰ ਫਿਰ ਵੀ ਦੇਖੋ ਆਮ ਹੁੰਦਾ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਇੱਕੋ ਵਰਗੀ ਅੱਖਾਂ, ਇੱਕੋ ਵਰਗਾ ਨੱਕ, ਇੱਕੋ ਵਰਗਾ ਸਰੀਰ, ਇੱਕੋ ਵਰਗੀ ਬੋਲੀ। ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ, ਅੰਦਰ ਪਰਮੇਸ਼ਰ ਦੀ ਜੋਤ, ਅੱਲਾ ਦਾ ਨੂਰ ਕਹਿ ਲੋ, ਪਰਮੇਸ਼ਰ ਦੀ ਜੋਤ ਕਹਿ ਲੋ, ਵਾਹਿਗੁਰੂ ਦਾ ਨਿਵਾਸ ਕਰ ਲੋ। ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ, ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਣਾ ਚਾਹੀਦਾ। ਇਨਸਾਨ ਨੂੰ ਇਨਸਾਨ ਦਾ ਘਰ ਨਹੀਂ ਸਾੜਨਾ ਚਾਹੀਦਾ, ਇਨਸਾਨ ਨੂੰ ਇਨਸਾਨ ਪਿਆਰ ਕਰੇ।

ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਉਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਕਵੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਾਈਂ ਦੇ ਮਿਲਣ ਦੀ ਸ਼ਿਕ ਹੈ, ਈਸ਼ਵਰ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਫਿਰ ਕੋਈ ਹੋਰ ਇੱਛਾ ਆਪਣੇ ਵਸ਼ ਨਹੀਂ ਕਰ ਸਕਦੀ। ਬਿਰਹੋ ਪੁਯੰਗਮ ਮਨ ਵਸੇ, ਮੰਤ ਨਾ ਮਾਨੇ ਕੋਏ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਈਂ ਦੇ ਮਿਲਣ ਦੀ

ਹਨ ਜੇ ਕਿਸੇ ਨੂੰ ਕੋਈ ਲੜ ਜਾਏ ਤਾਂ ਉਹਦੇ ਮੰਤਰ ਉਤਾਰਨ ਦੇ ਕਈ ਸਾਧਨ ਹਨ, ਉਹਦੀ ਜ਼ਹਿਰ ਉਤਾਰਨ ਦੇ ਕਈ ਸਾਧਨ ਹਨ। ਇਸ ਧਰਤੀ ਤੇ ਐਸੇ ਮੰਤਰ ਹਨ ਜੋ ਸੱਪ ਦੀ, ਬਿੱਛੂ ਦੀ, ਹੋਰ ਕਈ ਪ੍ਰਕਾਰ ਦੇ ਜ਼ਹਿਰੀਲੇ ਕੀੜਿਆਂ ਦੀ ਜ਼ਹਿਰ ਉਤਾਰ ਲੈਂਦੇ ਹਨ ਮੰਤਰ। ਪਰ ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਹੈ, ਜਿਨ੍ਹਾਂ ਨੂੰ ਬਿਰਹੋਂ ਦਾ ਸੱਪ ਲੜ ਗਿਆ ਹੈ, ਉਹਨਾਂ ਨੂੰ ਬਿਨਾਂ ਦਰਸ਼ਨਾਂ ਤੋਂ ਹੋਰ ਕੋਈ ਇਲਾਜ ਨਹੀਂ ਹੈ। ਬਿਰਹੋਂ ਭੁਜੰਗਮ ਮਨ ਵਸੈ,

ਸੰਸਾਰ ਵੱਲੋਂ ਉਹ ਬਾਵਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਸ਼ਰਧਾ ਦੇ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਰਵਿਦਾਸ ਜੀ ਨੂੰ ਵੀ ਆਸਨ ਮਿਲਿਆ, ਬੈਠਣ ਦੀ ਥਾਂ ਮਿਲੀ ਹੈ। ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਤੋ ਜਿਨ੍ਹਾਂ ਨੇ ਵੀ ਸੱਚੇ ਦਿਲੋਂ ਉਸ ਪਰਮੇਸ਼ਰ ਦੀ ਭਗਤੀ ਕੀਤੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ। ਜੁਗੋ ਜੁਗ ਅਟਲ ਹੋ ਗਏ, ਅਮਰ ਹੋ ਗਏ।

ਵਸਤਰ ਵੀ ਬੜੇ ਚੰਗੇ ਪਹਿਣਦਾ ਹੋਵੇ, ਚਤੁਰ ਵੀ ਹੋਵੇ। ਹਜ਼ੂਰ ਕਹਿੰਦੇ ਹਨ ਉਹ ਨਿਰੰਕਾਰ ਦੇ ਘਰ ਵਿੱਚ, ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਏਗਾ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਮਹਾਰਾਜ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਬੇਸ਼ੱਕ ਕੁਲ ਉੱਚੀ ਹੋਵੇ ਧਨੀ ਹੋਵੇ, ਪਰ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਤਾਂ ਉਹਦੀ ਕੋਈ ਦਰਗਾਹ ਵਿੱਚ ਪੁੱਛ ਨਹੀਂ ਹੋਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਜੋ ਸਾਸ ਗ੍ਰਾਸ ਭਗਤੀ ਵਿੱਚ ਜੁੜੇ ਰਹਿੰਦੇ ਸਨ, ਔਰ ਆਏ ਗਏ ਪ੍ਰੇਮੀਆਂ ਦੇ ਜੋੜੇ ਗੰਢ ਨੇ, ਜਿਤਨਾ ਕੋਈ ਦੇ ਗਿਆ ਉਹ ਲੈ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ, ਬਈ ਇਤਨੀ ਮਜ਼ਦੂਰੀ ਮੈਨੂੰ ਦੇ। ਤੇ ਮਹਾਂਪੁਰਖਾਂ ਪਾਸੋਂ ਔਰ ਗਰੀਬਾਂ ਪਾਸੋਂ ਤਾਂ ਆਪ ਹੀ ਨਹੀਂ ਸਨ ਕੁਝ ਲਿਆ ਕਰਦੇ। ਉਸ ਪਰਮੇਸ਼ਰ ਦੇ ਬੰਦੇ ਸਮਝ ਕੇ, ਧਨ ਭਾਗ ਸਮਝ ਕੇ

ਤੇ ਮਨ ਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਣਾ, ਈਸ਼ਵਰ ਦੇ ਚਰਨਾਂ ਵਿੱਚ ਜੋੜੀ ਰੱਖਣਾ। ਹਰਿਦੁਆਰ ਕੁੰਭ ਦਾ ਮੇਲਾ ਲੱਗਿਆ, ਬਹੁਤ ਲੋਕ ਜਾ ਰਹੇ ਸੀ, ਇੱਕ ਬ੍ਰਾਹਮਣ ਵੀ ਜਾ ਰਿਹਾ ਸੀ। ਭਗਤ ਰਵਿਦਾਸ ਜੀ ਨੇ ਵੇਖਿਆ ਬਈ ਬ੍ਰਾਹਮਣ ਦਾ ਜੋੜਾ ਫਟਿਆ ਹੋਇਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਜੋੜੇ ਦੀ ਸੇਵਾ ਕਰ ਦੇਵਾਂ, ਇਹਨੂੰ ਠੀਕ ਕਰ ਦੇਵਾਂ, ਗੰਢ ਦੇਵਾਂ। ਬ੍ਰਾਹਮਣ ਨੇ ਜੋੜਾ ਦੇ

ਹੁਣ ਉਹ ਬ੍ਰਾਹਮਣ ਕੁਝ ਦੇਣਾ ਚਾਹੁੰਦਾ ਸੀ ਪਰ ਭਗਤ ਜੀ ਕਹਿਣ ਲੱਗੇ ਨਾ ਮਹਾਰਾਜ, ਧਨ ਭਾਗ ਹਨ, ਆਪ ਦੀ ਸੇਵਾ ਮਿਲ ਗਈ ਹੈ, ਮੈਨੂੰ ਇਤਨਾ ਹੀ ਕਾਫੀ ਹੈ। ਬ੍ਰਾਹਮਣ ਨੇ ਹੱਠ ਕੀਤਾ, ਆਖਿਆ ਬਈ ਮੈਂ ਤਾਂ ਕੁਝ ਨਾ ਕੁਝ ਜ਼ਰੂਰ ਦੇਣਾ, ਤੇ ਇੱਕ ਕਸੀਰਾ, ਇੱਕ ਪੈਸੇ ਦਾ ਤੀਸਰਾ ਹਿੱਸਾ ਜੋ ਹੈ ਉਹ ਕਸੀਰਾ ਕਿਆ ਕਰਦੇ ਸਨ ਉਸ ਨੂੰ। ਉਹ ਬ੍ਰਾਹਮਣ ਦੇਣਾ ਚਾਹੁੰਦਾ ਹੈ, ਭਗਤ ਜੀ ਲੈ ਨਹੀਂ ਰਹੇ। ਜਦੋਂ ਵੇਖਿਆ ਬਈ ਬ੍ਰਾਹਮਣ ਹੱਠ ਨਹੀਂ ਛੱਡ ਰਿਹਾ, ਤਾਂ ਬ੍ਰਾਹਮਣ ਨੂੰ ਕਿਹਾ, ਅੱਛਾ ਤੂੰ ਯਾਤਰਾ ਕਰਨ ਜਾ ਰਿਹਾ ਕੁੰਭ ਤੇ, ਗੰਗਾ ਇਸ਼ਨਾਨ ਕਰਨ ਚੱਲਿਆ, ਆ ਕਸੀਰਾ ਮੇਰਾ ਗੰਗਾ ਦੀ ਭੇਟਾ ਕਰ ਦੇ, ਉਚਾਰਨ ਕਰੋ ਸ੍ਰੀ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪ ਗੰਗਾ ਹੱਥ ਕੱਢ ਕੇ ਬਾਹਰ ਮੰਗੇ ਤਾਂ ਦੇਵੀ, ਨਹੀਂ ਤਾਂ ਐਵੇਂ ਨਾ ਦੇ ਦੇਈ ਕਿਤੇ। ਇਹ ਭਗਤ ਦੀ ਮਜ਼ਦੂਰੀ ਹੈ, ਉਚਾਰਨ ਕਰੋ ਸ੍ਰੀ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰੂ ਸਰਬ ਨੇ ਦਾਨ ਦਾਨ ਦੇਤ ਹੈ। ਹੱਕ ਹਲਾਲ ਦੀ ਕਿਰਤ ਹੋਵੇ ਤੇ ਉਹਦੇ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚ ਭੇਟਾ ਕੀਤੀ ਜਾਏ, ਉਹ ਕਰੋੜਾਂ ਰੁਪਈਆਂ ਦੇ ਬਰਾਬਰ ਹੈ। ਉਚਾਰਨ ਕਰੋ ਸ੍ਰੀ, ਕਿਉਂਕਿ ਉਹ ਤਾਂ ਤੇਰੀ ਭਾਵਨਾ ਦਾ ਭੁੱਖਾ ਹੈ। ਉਹ ਈਸ਼ਵਰ ਪਦਾਰਥਾਂ ਦਾ ਨਹੀਂ, ਕਿਸੇ ਹੋਰ ਵਸਤੂ ਦਾ ਨਹੀਂ, ਗੋਬਿੰਦ ਭਾਵ ਭਗਤ ਕਾ ਭੁੱਖਾ। ਉਹ ਤਾਂ ਤੇਰੀ ਭਾਵਨਾ ਵੇਖਦਾ ਕਿ ਤੇਰੇ ਅੰਦਰ ਕਿਤਨਾ ਕੁ ਪਿਆਰ ਹੈ। ਬ੍ਰਾਹਮਣ ਜਦੋਂ ਗਿਆ ਕੁੰਭ ਦਾ ਮੇਲਾ ਵੇਖਿਆ, ਯਾਤਰਾ ਕੀਤੀ, ਇਸ਼ਨਾਨ ਕਰਨ ਲੱਗਾ ਗੰਗਾ ਵਿੱਚ, ਤੇ ਕਸੀਰਾ ਆਪਣੇ ਹੱਥ ਵਿੱਚ ਰੱਖ ਲਿਆ।

ਹੀਰਿਆਂ ਦੇ ਨਾਲ ਜੜਤ ਹੈ। ਜਦੋਂ ਪੰਡਿਤ ਨੇ ਇਹ ਕੜਾ ਵੇਖਿਆ ਘਰ ਲਿਆਇਆ, ਮਨ ਲੁਭਾਏ ਮਾਨ ਹੋ ਗਿਆ, ਲਾਲਚੀ ਹੋ ਗਿਆ ਮਨ, ਬਈ ਇਹ ਇਤਨਾ ਕੀਮਤੀ ਕੜਾ ਇੱਕ ਚਮਾਰ ਨੂੰ ਦੇ ਦੇਵਾਂ ਜਾ ਕੇ, ਨਾਲੇ ਜਿਹੜੀ ਇੱਕ ਕਸ਼ੀਰਾ ਦਿੱਤਾ ਸੀ ਉਹ ਵੀ ਤਾਂ ਮੇਰਾ ਹੀ ਸੀ ਨਾ, ਜਿਹਦੇ ਬਦਲੇ ਗੰਗਾ ਨੇ ਇਹ ਕੜਾ ਦਿੱਤਾ ਉਚਾਰਨ।

ਕੋਲ ਜ਼ਰੂਰ ਹੋਵੇਗਾ, ਉਹ ਵੀ ਮੈਨੂੰ ਲਿਆ ਕੇ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਬ੍ਰਾਹਮਣ ਨੂੰ ਬੁਲਾਇਆ, ਪਹਿਲਾਂ ਤਾਂ ਨਾ ਨੁੱਕਰ ਕੀਤੀ ਬ੍ਰਾਹਮਣ ਨੇ, ਤੇ ਫਿਰ ਸੱਚੋ ਸੱਚ ਦੱਸ ਦਿੱਤਾ, ਬਈ ਮੈਂ ਤਾਂ ਭਗਤ ਰਵਿਦਾਸ ਦੀ ਭੇਟਾ ਲੈ ਗਿਆ ਸਾਂ ਗੰਗਾ ਦੀ। ਗੰਗਾ ਨੇ ਹੱਥ ਕੱਢ ਕੇ ਉਹ ਭੇਟਾ ਲੈ ਲਈ ਹੈ, ਉਹਦੇ ਬਦਲੇ ਆਹ ਕੜਾ ਦਿੱਤਾ, ਮੈਂ ਇਹਦੇ ਨਾਲ ਦਾ ਦੂਸਰਾ ਨਹੀਂ ਲਿਆ ਸਕਦਾ, ਮੈਂ ਲੋਭੀ ਹਾਂ, ਮੈਂ ਸਜ਼ਾ ਦੇ ਲਾਇਕ ਹਾਂ, ਮੈਂ ਇੱਕ ਬ੍ਰਾਹਮਣ ਹੋ ਕੇ ਇਤਨਾ ਨੀਚ ਵਿਚਾਰ ਕੀਤੀ ਹੈ, ਸੋਚ ਕੀਤੀ ਹੈ, ਕੰਮ ਕੀਤਾ, ਮੈਨੂੰ ਬਖਸ਼ੋ। ਹਾਂ ਮੈਂ ਬੇਨਤੀ ਕਰਦਾ ਹਾਂ ਭਗਤ ਜੀ ਨੂੰ ਜਾ ਕੇ, ਸ਼ਾਇਦ ਉਹ ਇਹਦੇ ਨਾਲ ਦਾ ਕੋਈ ਕੜਾ ਦੇ ਦੇਣ। ਤਾਂ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਪਾਸ ਆ ਕੇ ਨਮਸਕਾਰ ਕਰਕੇ ਭਗਤ ਜੀ ਦੇ ਚਰਨ ਪਕੜ ਲਏ, ਭਈ ਮੈਂ ਲੋਭੀ ਹਾਂ, ਜੋ ਗੰਗਾ ਨੇ ਤੁਹਾਡੇ ਲਈ ਭੇਟਾ ਦਿੱਤੀ ਸੀ ਮੈਂ ਲਾਲਚ ਵਿੱਚ ਆ ਕੇ ਆਪਣੇ ਘਰ ਰੱਖ ਲਈ, ਤੁਹਾਨੂੰ ਨਹੀਂ ਮੋੜੀ। ਰਾਜੇ ਨੂੰ ਦਿੱਤਾ, ਉਸਨੇ ਕਾਫੀ ਇਨਾਮ ਵੀ ਦਿੱਤਾ ਸਾਨੂੰ, ਪਰ ਰਾਜੇ ਨੇ ਹੁਣ ਜਿੱਦ ਕਰ ਲਈ ਹੈ ਕਿ ਇਹਦੇ ਨਾਲ ਦਾ ਕੜਾ

ਮਹਾਂਪੁਰਖ ਪਾਰਸ ਹੁੰਦਾ ਤੇ ਪਾਰਸ ਦੇ ਨਾਲ ਲੋਹਾ ਛੋ ਜਾਏ ਤੇ ਫਿਰ ਸੋਨਾ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਜਿੱਥੇ ਬਹਿ ਕੇ ਜੋੜੇ ਠੋਕਰੇ ਸਨ ਨਾ, ਜੁੱਤੀਆਂ ਠੋਕਰੇ ਸਨ, ਉਹ ਪੱਥਰ ਚੁੱਕਿਆ ਤੇ ਕਹਿਣ ਲੱਗੇ ਆ ਇੱਥੋਂ ਲੈ ਲੈ ਜਿਤਨੇ ਕੜੇ ਚਾਹੀਦੇ ਨੀ ਭਾਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈਰਾਨ ਹੋ ਗਏ ਕਿਉਂਕਿ ਤਿਆਗ ਦੀ ਮੂਰਤ ਸਨ ਭਗਤ ਰਵਿਦਾਸ ਜੀ, ਔਰ ਸੰਤ ਹੁੰਦੇ ਵੀ ਤਿਆਗ ਦੀ ਮੂਰਤ ਹਨ। ਮਹਾਂਪੁਰਖਾਂ ਦੀ ਕਮਾਈ ਉਦੋਂ ਹੀ ਸਿਮਰਨ ਉੱਥੇ ਹੀ ਰੁਕ ਜਾਂਦਾ ਜਦੋਂ ਉਹ ਬਖੇੜਿਆਂ ਵਿੱਚ ਪੈ ਜਾਂਦੇ ਹਨ, ਮਾਇਆ ਦੇ ਲੋਰ ਵਿੱਚ ਲੁੜ ਪੈਂਦੇ ਹਨ। ਮਹਾਂਪੁਰਖ ਤਿਆਗ ਦੀ ਮੂਰਤ ਆਉਂਦੇ ਹਨ।

ਇੱਕ ਮਹਾਤਮਾ ਸਾਧੂ ਜੋ ਰਸੈਣੀ ਸੀ ਇੱਕ ਪਾਰਸ ਦੀ ਗੀਟੀ ਦੇ ਗਿਆ। ਭਗਤ ਜੀ ਮੈਂ ਵੇਖਦਾ ਹਾਂ ਤੁਸੀਂ ਥੋੜੀ ਜਿਹੀ ਕਮਾਈ ਕਰਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਨੂੰ ਛਕਾ ਦਿੰਦੇ ਹੋ, ਤੁਸੀਂ ਪਤਾ ਨਹੀਂ ਤੁਹਾਨੂੰ ਆਪਣੇ ਵਾਸਤੇ ਵੀ ਕੁਝ ਬਚਦਾ ਕਿ ਨਹੀਂ ਬਚਦਾ। ਆ ਪਾਰਸ ਲੈ ਲਓ, ਜਿਤਨਾ ਲੋੜ ਹੋਵੇ ਰੋਜ਼ ਦੇ ਰੋਜ਼ ਸੋਨਾ ਬਣਾ ਲਿਆ ਕਰੋ, ਨਾਲੇ ਤਾਂ ਬੜਾ ਸੁੰਦਰ ਮੰਦਰ ਬਣਾਓ ਇੱਥੇ, ਨਾਲੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਰੱਖਿਆ ਕਰੋ, ਤੁਸੀਂ ਕਿਹੜਾ ਆਪਣੇ ਕੋਲ ਰੱਖ ਲੈਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਭਗਤ ਜੀ ਮੁਸਕਰਾ ਪਏ, ਕਹਿਣ ਲੱਗੇ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਪਕਾ ਰੱਬ ਦਾ ਤਿੰਨਾਂ ਰਿਜਕ ਹਮੇਸ਼, ਜੋ ਭਗਵਾਨ ਭੇਜਦਾ ਜੋ ਨਿਰੰਕਾਰ ਭੇਜਦਾ ਵੰਡ ਕੇ ਛਕ ਲੈਂਦੇ ਹਾਂ, ਅਸੀਂ ਕਿਹੜਾ ਕੋਲੋਂ ਲੈ ਕੇ ਕਿਸੇ ਨੂੰ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਸੀਂ ਕੌਣ ਹਾਂ ਕਿਸੇ ਦੀ ਸੇਵਾ ਕਰਨ ਵਾਲੇ, ਉਹ ਆਪ ਹੀ ਕਰਵਾ ਰਿਹਾ ਤੇ ਆਪ ਹੀ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਾਧੂ ਨੇ ਬੜੀ ਜਿੱਦ ਕੀਤੀ, ਬਈ ਨਹੀਂ ਮੈਂ ਤਾਂ ਪਾਰਸ ਦੇ ਕੇ ਜਾਣਾ। ਤਾਂ ਭਗਤ ਜੀ ਕਹਿਣ ਲੱਗੇ ਉਹ ਉੱਪਰ ਰੱਖ ਦੇ। ਸਾਧੂ ਤਾਂ ਰੱਖ ਕੇ ਚਲਾ ਗਿਆ, ਬਈ ਸ਼ਾਇਦ ਮੇਰੇ ਸਾਹਮਣੇ ਕੁਝ ਨਹੀਂ ਕਰਨਾ ਚਾਹੁੰਦੇ, ਜਦੋਂ ਮੈਂ ਦੇ ਦੇਵਾਂਗਾ ਪਿੱਛੋਂ ਕੁਝ ਕਰਨਗੇ। ਮੁਦਤ ਦੇ ਬਾਅਦ, ਸਾਲ ਦੋ ਸਾਲਾਂ ਦੇ ਬਾਅਦ ਜਦੋਂ ਸਾਧੂ ਲੰਘਿਆ, ਬਈ ਸੁੰਦਰ ਮੰਦਰ ਹੋਣਗੇ, ਲੰਗਰ ਚੱਲ ਰਹੇ ਹੋਣਗੇ, ਦਾਨ ਹੋ ਰਹੇ ਹੋਣਗੇ, ਕਿਉਂਕਿ ਮੈਂ ਪਾਰਸ ਦੇ ਗਿਆ ਸੀ। ਜਦੋਂ ਸਾਧੂ ਉੱਥੋਂ ਲੰਘਿਆ ਤਾਂ ਭਗਤ ਰਵਿਦਾਸ ਜੀ ਉਸੇ ਤਰ੍ਹਾਂ ਜੋੜੇ ਗੰਢ ਰਹੇ ਹਨ, ਜੁੜੇ ਹੋਏ ਹਨ ਉਸ ਨਿਰੰਕਾਰ ਦੇ ਚਰਨਾਂ ਵਿੱਚ। ਸਾਧੂ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਗਿਆ ਸਾਂ। ਕਹਿਣ ਲੱਗੇ, ਜਿੱਥੇ ਰੱਖ ਗਿਆ ਸੈਂ ਉੱਥੋਂ

ਰਾਣੇ ਹੋ ਤੇ ਤੁਹਾਡੀ ਘਰ ਵਾਲੀ ਰਾਣੀ ਚਾਲਾ ਨੇ ਇੱਕ ਚਮਾਰ ਨੂੰ ਗੁਰੂ ਧਾਰਨ ਕੀਤਾ। ਕਿਰਪਾ ਕਰੋ ਇਹਨੂੰ ਸਮਝਾਓ ਇਹਦੇ ਅਕਲ ਨੂੰ ਕੀ ਹੋ ਗਿਆ। ਰਾਜੇ ਨੇ ਜਦੋਂ ਪੁੱਛਿਆ ਤਾਂ ਰਾਣੀ ਚਾਲਾ ਕਹਿਣ ਲੱਗੀ, ਰਾਜਨ ਇੱਕ ਵੇਰਾ ਮੇਰੇ ਨਾਲ ਚਲੋ ਔਰ ਭਗਤ ਜੀ ਦੇ ਦਰਸ਼ਨ ਕਰੋ, ਤੁਹਾਡਾ ਤਨ ਮਨ ਠਰ ਜਾਏਗਾ। ਉਹ ਤਾਂ ਭਗਵਾਨ ਦਾ ਰੂਪ ਹਨ, ਵਿਚਾਰ

ਸਾਰਿਆਂ ਬ੍ਰਾਹਮਣਾਂ ਨੂੰ ਸਦਵਾਇਆ ਤੇ ਭਗਤ ਰਵਿਦਾਸ ਜੀ ਨੂੰ ਵੀ ਬੇਨਤੀ ਕੀਤੀ ਜਾ ਕੇ ਮਹਾਰਾਜ ਤੁਸੀਂ ਨਹੀਂ ਆਓਗੇ ਉਤਨੇ ਤੱਕ ਬ੍ਰਹਮ ਭੋਜ ਆਰੰਭ ਨਹੀਂ ਹੋਵੇਗਾ, ਤੁਸੀਂ ਆਉਣਾ ਹੈ। ਰਾਣੀ ਤੂੰ ਇਹ ਜੋ ਕਾਰਜ ਕਰ ਰਹੀ ਹੈ ਕਰ ਲੈ, ਕਿਉਂਕਿ ਬ੍ਰਾਹਮਣ ਈਰਖਾ ਕਰਨਗੇ ਸਾਡੇ ਜਾਣ ਨਾਲ ਤੇ ਤੇਰੇ ਇਸ ਬ੍ਰਹਮ ਭੋਜ ਵਿੱਚ ਕੋਈ ਖਰੜ ਨਾ ਪਵੇ। ਨਹੀਂ ਮਹਾਰਾਜ, ਤੁਸੀਂ ਜ਼ਰੂਰ

ਚੀਨੀ ਚਮਾਰ ਨਾਲ ਬਹਿ ਕੇ ਭੋਜਨ ਕਰਨਾ। ਭਗਤ ਜੀ ਚਲੇ ਗਏ, ਬ੍ਰਾਹਮਣ ਜਦੋਂ ਖਾਣਾ ਖਾਣ ਲੱਗੇ ਤਾਂ ਹਰ ਇੱਕ ਬ੍ਰਾਹਮਣ ਦੇ ਨਾਲ ਭਗਤ ਰਵਿਦਾਸ ਬੈਠਾ। ਪਰਮੇਸ਼ਰ ਨੇ ਐਸੀ ਅਨੇਕ ਹੈ ਫਿਰ

निर्धन को पले निर्धन को पाले हाय हाय निर्धन को पाले गुरु नानक दे प्यार विच कलगियां वाले दे प्यार विच इक वारी सारे आखो सतनाम अज पंजवां वीरवार है ये एक प्रकरण जो शुरू होया है खालसा करणी दा नाम है खालसा रहणी दा नाम है खालसा अमली जीवन दा नाम है खालसा गुणा दा नाम है उना गुणा विच्चों एक गुण खालसा सो निर्धन को पाले ते निर्धन नू पालना पांच तरह दा पहला चार तरह दा आप जी ने चारे वीर बार सरवन कीता है केवल बोल के लंघदे आ अज पंजवां निर्धन नू पालना महाराज जी सेवा लैण पहला निर्धन नू पालना दसवंद कढ़ना लोड़वंद दी बां फड़नी दूसरा निर्धन नू पालना के किसे दे औगण नू थोड़ा बर्दाश्त करके कलेश दा समा लंघा दे ए भी निर्धन नू पालना ਇਹ ਵੀ ਨਿਰਧਨ ਨੂੰ ਪਾਲਣਾ ਕਿਸੇ ਦੇ ਔਗਣ ਨੂੰ ਸਾਧ ਸੰਗਤ ਜੀ ਬਰਦਾਸ਼ਤ ਕਰਕੇ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ ਬੜੀ ਵੱਡੀ ਤਪ ਹੈ ਤਪ ਬਹੁਤ ਵੱਡਾ ਤਪ ਹੈ ਤੀਸਰਾ ਨਿਰਧਨ ਨੂੰ ਪਾਲਣਾ ਕਿਸੇ ਦਾ ਹੱਕ ਨਾ ਮਾਰਨਾ ਚੌਥਾ ਨਿਰਧਨ ਨੂੰ ਪਾਲਣਾ ਰਸਨਾ ਨਾਲ ਆਪਣੇ ਨੌਕਰ ਨੂੰ ਆਪਣੇ ਤੋਂ ਛੋਟੇ ਕੰਮ ਕਰਨ ਵਾਲੇ ਨੂੰ ਘਰ ਦੇ ਬਜ਼ੁਰਗ ਨੂੰ ਰਸਨਾ ਰਾਹੀਂ ਮਿੱਠੇ ਲਫ਼ਜ਼ ਬੋਲਣੇ ਉਹ ਵੀ ਨਿਰਧਨ ਨੂੰ ਪਾਲਣਾ ਹੈ ਸਤਸੰਗ ਅੱਜ ਪੰਜਵਾਂ ਨਿਰਧਨ ਨੂੰ ਪਾਲਣਾ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲੈਣ ਇੱਕ ਵਾਰੀ ਆਓ ਸਾਰੇ ਮਾਈ ਭਾਈ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਬੋਲੋ ਫਿਰ ਮਹਾਰਾਜ ਪੰਜਵਾਂ ਨਿਰਧਨ ਨੂੰ ਪਾਲਣ ਦੀ ਸੇਵਾ ਲੈਣ

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਦਨ ਨੂੰ ਪਾਲਣਾ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏਗੇ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਢਾਲ, ਤੇਰੇ ਕੋਲ ਦਰਿਆਈ ਦਰਿਆਈ ਗੁਣ ਹੈ। ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਪਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਦੋ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਦਨ ਨੂੰ ਪਾਲਣ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ, ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾ ਮਲ ਪਾਪੀ ਜਗ ਜਾਣ, ਨਿਮਕ ਮਾਏ ਨੇ ਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ। ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ

ਇਹ ਨਿਰਧਨ ਨੂੰ ਪਾਲਣਾ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਣਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਹੈ ਜੀ,